0: ਪਹਿਲਾਂ ਅੱਜ ਦੀ ਖਾਸ ਖਬਰਾਂ ਯਮੁਨਾ ਜਲ ਪਰਿਯੋਜਨਾ ਦੇ ਕਿਰਿਆਨਵਯਨ ਲਈ ਨਵੀਂ ਦਿੱਲੀ ਮਾਏ ਅਹਿਮ ਬੈਠਕ ਵੀ ਰਾਜਸਥਾਨ ਮਾਏ ਜਲ ਪ੍ਰਬੰਧਨ ਨੇ ਮਜ਼ਬੂਤੀ ਮਿਲੇ ਲਾ ਜੈਪੁਰ ਮਾਏ ਕੋਚਿੰਗ ਸੰਸਥਾਨਾਂ ਮਾਏ ਅਗਨੀ ਸੁਰੱਖਿਆ ਵਿਵਸਥਾਵਾਂ ਨੇ ਲੇਰ ਵਿਸ਼ੇਸ਼ ਅਭਿਆਨ ਚਲਾਇਆ ਗਿਆ ਨੈਫੈਡ ਰੇ ਨਿਲਾਮੀ ਪੋਰਟਲ ਰੋ ਸ਼ੁਭਾਰੰਭ ਕਾਸ਼ਤਕਾਰਾਂ ਸੂੰ ਸਿੱਧੀ ਖਰੀਦ ਖਾਤਰ ਜ਼ਰੂਰੀ ਵਿਵਸਥਾ ਤਿਆਰ ਅਰ ਕੇਂਦਰੀ ਕ੍ਰਿਸ਼ੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਲ ਨੀਨੋ ਪ੍ਰਭਾਵ ਸੂੰ ਕਮ ਬਾਰਿਸ਼ ਦੀ ਆਸ਼ੰਕਾ ਨੇ ਦੇਖਦਾ ਥਕਾ ਆਵਸ਼ਕ ਕ੍ਰਿਸ਼ੀ ਪ੍ਰਬੰਧਨ ਉਪਾਅ ਮਾਥੇ ਵਿਆਪਕ ਦਿਸ਼ਾ ਨਿਰਦੇਸ਼ ਦਿਆ ਸਮਾਚਾਰਾਂ ਦੇ ਸਾਥੇ ਮੈਂ ਸੰਗੀਤਾ ਸ਼ਰਮਾ ਰਵੇ ਸਮਾਚਾਰ ਵਿਗਤਵਾਰ ਯਮੁਨਾ ਜਲ ਪਰਿਯੋਜਨਾ ਰੇ ਕਿਰਿਆਨਵਯਨ ਸੂੰ ਜੁੜਿਆ ਨਿਆਰਾ ਨਿਆਰਾ ਪਹਿਲੂਆਂ ਮਾਥੇ ਅੱਜ ਨਵੀਂ ਦਿੱਲੀ ਮਾਏ ਬੈਠਕ ਵੀ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਔਰ ਹਰਿਆਣਾ ਦਾ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਪਰਿਯੋਜਨਾ ਨੇ ਐਮ ਓ ਯੂ ਸੂੰ ਜੁੜਿਆ ਨਿਆਰਾ ਨਿਆਰਾ ਮੁੱਦਾ ਮਾਥੇ ਅੰਤਿਮ ਰੂਪ ਦਿਓ ਸਾਥੇ ਹੀ ਕਿਸਾਊ ਬਾਂਧ ਪਰਿਯੋਜਨਾ ਮਾਥੇ ਵੀ ਵਿਚਾਰ ਵਿਮਰਸ਼ ਕਰਿਓ ਇਨ ਮੌਕੇ ਮਾਥੇ ਸ਼੍ਰੀ ਪਾਟਿਲ ਕਹੋ ਕਿ ਯਮੁਨਾ ਜਲ ਪਰਿਯੋਜਨਾ ਨੇ ਦੀਰਘਕਾਲਿਕ ਨਜ਼ਰੀਏ ਦੇ ਸਾਥੇ ਅੱਗੇ ਵਧਾਇਓ ਜਾ ਰਿਹਾ ਹੈ ਇਨਰੇ ਤਹਿਤ ਪਾਣੀ ਨੇ ਪਾਈਪ ਲਾਈਨ ਦੇ ਮਾਧਿਅਮ ਸੂੰ ਪਹੁੰਚਾਣੇ ਰੋ ਪ੍ਰਸਤਾਵ ਹੈ ਜਿਨਸੂ ਵਿਤਰਣ ਵਿਵਸਥਾ ਚੌਕੀ ਵੇਲਾ ਬਣਾ ਕਹੋ ਕਿ ਕਿਸਾਊ ਬਾਂਧ ਪਰਿਯੋਜਨਾ ਰੇ ਬਾਰਾਂ ਮਾਏ ਛੇ ਰਾਜਾਂ ਦਾ ਮੁੱਦਾ ਰੋ ਸਮਾਧਾਨ ਵਿਓ ਹੈ ਬੇਗੋ ਹੀ ਐਮ ਓ ਯੂ ਵੀ ਕਰਿਓ ਜਾਵੇਲਾ
1: दोनों मुख्यमंत्री उपस्थित रहे दोनों ने जो हरियाणा से पानी जो सरप्लस वाटर आज उसका नया एमओए करके उसका पानी का जो उनका अधिकार है जितना पानी वो तय हुआ है उतना ही पानी के लिए पाइपलाइन से पानी राजस्थान तक ले जाने के लिए वो दोनों में सम्मति बनी है आने वाले मंडे को उसके ऊपर साइन होगी और माननीय प्रधानमंत्री श्री नरेंद्र मोदी साहब के सामने वो एमओयू का उनको एक्सचेंज करेंगे
0: ਮੁੱਖਮੰਤਰੀ ਸ਼੍ਰੀ ਸ਼ਰਮਾ ਕਹੋ ਕਿ ਯਮੁਨਾ ਜਲ ਪਰਿਯੋਜਨਾਵਾਂ ਸੂੰ ਸੇਖਾਵਾਟੀ ਖੇਤਰ ਖਾਸ ਹੈ ਬੇਗੋ ਬੇਗੋ ਇਨੇ ਧਰਾਤਲ ਮਾਥੇ ਲਾਇਓ ਜਾਵੇਲਾ ਵਟੀ ਨੇ ਸ਼੍ਰੀ ਸੈਨੀ ਕਹੋ ਕਿ ਬੈਠਕ ਮਾਏ ਬਰਸਾਤ ਰੇ ਪਾਣੀ ਨੇ ਸਹੇਜ ਰਾਜਸਥਾਨ ਪਹੁੰਚਾਣੇ ਨੇ ਲੇਰ ਵਿਚਾਰ ਵਿਮਰਸ਼ ਵੀ ਕਰਿਓ ਗਯੋ ਗ੍ਰਹਿ ਰਾਜ ਮੰਤਰੀ ਜਵਾਹਰ ਸਿੰਘ ਬੈਡਮ ਅੱਜ ਕਰੋਲੀ ਪਹੁੰਚਿਆ ਵਣਾ ਸਰਕਿਟ ਹਾਊਸ ਪਾਂਚਣਾ ਸੰਘਰਸ਼ ਸਮਿਤੀ ਰਾ ਪ੍ਰਤੀਨਿਧੀਆਂ ਦੇ ਸਾਥ ਬਣਤਲ ਕਰੀ ਸੰਘਰਸ਼ ਸਮਿਤੀ ਰਾ ਅਧਿਅਕਸ਼ ਅਸ਼ੋਕ ਸਿੰਘ ਧਾਬਾਈ ਅਰ ਦੂਜਾ ਪੰਚ ਪਟੇਲਾਂ ਦੀ ਉਪਸਥਿਤੀ ਮਾਏ ਸਮੱਸਿਆ ਦੇ ਸਮਾਧਾਨ ਖਾਤਰ ਵਿਚਾਰ